0: ਉਹਦੇ ਮੈਂ ਬੜੇ ਪਰਚਮ ਪਿੱਛੇ ਮੈਨੂੰ ਕਈ ਪੁੱਛਦਾ ਵੀ ਭਗਵਤ ਗੀਤਾ ਦੀ ਸਭ ਤੋਂ ਵਧੀਆ ਇੰਟਰਪ੍ਰੀਟੇਸ਼ਨ ਕਿਹਦੀ ਆ, ਮੈਂ ਡਾਕਟਰ ਰਾਧਾ ਕ੍ਰਿਸ਼ਨ ਦਾ ਨਾਂ ਲੈਣਾ। ਫਿਰ ਮੈਨੂੰ ਪੁੱਛਦਾ ਵੀ ਸਭ ਤੋਂ ਵਧੀਆ ਤੁਹਾਨੂੰ ਪਾਤਰ ਕਿਹੜਾ ਚੰਗਾ ਲੱਗਦਾ ਮਹਾਂਭਾਰਤ, ਮੈਂ ਕਹਿੰਦਾ ਕਰਨਾ, ਕਿਉਂਕਿ ਜਿਹੜੀਆਂ ਕੁਛ ਸੰਸਕਾਰ ਉਸ ਪੀੜ ਨੇ ਪੈਦਾ ਕੀਤੇ ਆ, ਉਹ ਸੰਸਕਾਰ ਅਜੇ ਵੀ ਇਹ ਜਿਹੀ ਚੀਜ਼ ਕਿਤੇ ਅਤੇ ਕਿਤੇ ਇਹ ਜਿਹੀ ਚੀਜ਼ ਬਰਾਬਰ ਚੱਲ ਰਹੇ ਆ। ਅਸੀਂ ਆਪਣੇ ਜੜ੍ਹਾਂ ਨੂੰ ਲੱਭਣ ਦੇ ਲਈ ਅਸੀਂ ਮਿੱਥਾਂ ਦੀ ਸਹਾਇਤਾ ਲੈਂਦੇ ਹਾਂ।
1: ਅੱਛਾ, ਆਪਣੇ ਇਨਾਮ ਜੇਤੂ ਕਹਾਣੀ ਸੰਗ੍ਰਹਿ ਸੇਫਟੀ ਕਿੱਟ ਦੀ ਇਸੇ ਨਾਮ ਵਾਲੀ ਕਹਾਣੀ ਦੀ ਜੇ ਗੱਲ ਕਰੀਏ, ਕੁੜੀਆਂ ਬਾਹਰਲਿਆਂ ਤੋਂ ਆਪਣੀ ਸੁਰੱਖਿਆ ਦਾ ਇੰਤਜ਼ਾਮ ਤਾਂ ਬੇਸ਼ੱਕ ਕਰ ਲੈਣ, ਪਰ ਆਪਣਿਆਂ ਤੋਂ ਬਚਣਾ ਔਖਾ ਹੁੰਦਾ ਹੈ। ਇਸ ਕਹਾਣੀ 'ਚ ਇਹ ਗੱਲ ਉੱਭਰ ਕੇ ਆਉਂਦੀ ਹੈ। ਇਸ ਕਹਾਣੀ ਵਿੱਚ ਇੱਕ ਪਾਤਰ ਹੈ ਸਮਾਨਥਾ, ਉਸ ਦੇ ਵਿਚਾਰ ਅਤਕਥਨੀ ਵਾਂਗ ਪਹਿਲੀ ਨਜ਼ਰੇ ਆਪਾਂ ਨੂੰ ਲੱਗਦੇ ਹਨ, ਇਸ ਬਾਰੇ ਤੁਹਾਡਾ ਕੀ ਖਿਆਲ ਹੈ?
0: ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ। ਸਮਾਥਾ ਇੰਗਲੈਂਡ ਦੀ ਜੰਮੀ ਪਲੀ ਆ
1: ਜੀ,
0: ਕਿਉਂਕਿ ਤੁਸੀਂ ਬਾਹਰ ਨਹੀਂ ਗਏ, ਮੈਂ ਬਹੁਤ ਵਾਰੀ ਇੰਗਲੈਂਡ ਗਿਆ, ਮੈਨੂੰ ਉਸ ਉੱਥੇ ਇਹ ਵੀ ਇਹਦਾ ਨਹੀਂ ਮੈਂ ਕਹਿ ਸਕਦਾ, ਮੈਂ ਬਹੁਤ ਕੁਛ ਉਹਦੇ ਕਲਚਰ ਨੂੰ ਜਾਣਿਆ ਸਮਝ ਲਿਆ ਜੇ ਜਾਣਿਆ, ਪਰ ਫਿਰ ਵੀ ਮੈਂ ਕੁਛ ਸਮਝਾ। ਸਮਾਥਾ ਨੂੰ ਘੁੰਮਣ ਫਿਰਨ ਦਾ ਸ਼ੌਂਕ ਆ। ਉੱਥੇ ਸੈਂਟਰਲ ਲੰਡਨ 'ਚ ਇੱਕ ਰਿਚਰਡਸਨ ਅਕੈਡਮੀ ਆ ਜਿਹੜੀ ਕੁੜੀਆਂ ਜਾਂ ਔਰਤਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੰਦੀ ਆ ਵੀ ਜੇ ਤੁਸੀਂ ਦੂਜੀ ਕੰਟਰੀ 'ਚ ਘੁੰਮਣ ਫਿਰਨ ਨੂੰ ਜਾਣਾ ਤਾਂ ਤੁਹਾਡੇ ਕੋਲ ਇੱਕ ਸੇਫਟੀ ਕਿੱਟ ਹੋਣੀ ਚਾਹੀਦੀ ਆ। ਅਤੇ ਉਹ ਇੱਥੇ ਦੇ ਕਹਿੰਦੇ ਵੀ ਤੁਸੀਂ ਉੱਥੇ ਜਿਹੜੀ ਪੁਲਿਸ ਆ ਉਹਨੂੰ ਰਿਪੋਰਟ ਕਰੋ ਅਤੇ ਇਹਨੂੰ ਆਪਣੀ ਜ਼ਿੰਦਗੀ ਨਾਲ ਖੜੋ ਤਣਾ ਸਮਝੋ। ਸਮਾਥਾ ਜਿਹੜੀ ਇੱਥੋਂ ਜਸਪੀਤ ਪੜ੍ਹਨ ਗਈ ਕੁੜੀ ਉਹਨੂੰ ਇੰਸਪਾਇਰ ਕਰਦੀ ਆ। ਜੇ ਮੈਂ ਨਹੀਂ ਚਾਹੁੰਦਾ ਵੀ ਬਾਈ ਸਾਡੀ ਕੋਈ ਧੀ ਭੈਣ ਕੋਈ ਰੇਪ ਹੋਵੇ, ਚਲੋ ਜੇ ਰੇਪ ਹੁੰਦਾ ਤਾਂ ਉਹਨੂੰ ਕੁਛ ਸਮਝਾਉਣ ਵਾਲਾ ਹੋਣਾ ਚਾਹੀਦਾ। ਜਸਪੀਤ ਦਾ ਕੋਈ ਰੇਪ ਨਹੀਂ ਹੋਇਆ ਪਰ ਉਹਦੇ ਮਨ 'ਚ ਡਰ ਹੁੰਦਾ ਮੈਂ ਰਾਤ ਨੂੰ ਜਾਂਦੀ ਹਾਂ ਇੱਥੇ ਫਲਾਣਾ ਹੁੰਦਾ ਤਾਂ। ਸਮਾਥਾ ਉਹਨੂੰ ਉਸ ਡਰ ਕਰਦੀ ਆ, ਉਹ ਦੱਸਦੀ ਮੈਂ ਇੱਕ ਦਿਨ ਗਈ ਸੀ ਮੈਨੂੰ ਬਗਦਾਦ 'ਚ ਮੇਰੇ ਨਾਲ ਰੇਪ ਹੋਇਆ ਸੀ ਅਤੇ ਮੈਂ ਰਿਪੋਰਟ ਕਰਕੇ ਹੋ ਗਿਆ। ਉਹ ਕਹਿੰਦੀ ਜੇ ਮੈਂ ਉੱਥੇ ਬੈਠੀ ਰਹਿੰਦੀ ਜਾਂ ਉੱਥੇ ਕੇਸ ਲੜਦੀ ਮੇਰੀ ਜਿੰਦਗੀ ਖੜ ਗਈ, ਹੋ ਗਿਆ ਜੋ ਹੋ ਗਿਆ, ਮੈਂ ਉਹਨੂੰ ਭੁੱਲਦੀ ਨਹੀਂ ਪਰ ਮੈਂ ਉਹਨੂੰ ਮੈਂ ਆਪਣੇ ਆਪ ਮੂਵ ਕਰਨਾ ਇਹ ਘੁੰਮਣਾ। ਮੈਂ ਮੇਰੀ ਇੱਕ ਧਾਰਨਾ ਕਿ ਸਰਮ ਜੀ ਜਿੰਨਾ ਚਿਰ ਸਾਡੀ ਕੁੜੀਆਂ ਤੋਂ ਸਾਡੀਆਂ ਔਰਤਾਂ ਤੋਂ ਜਵਾਨ ਕੁੜੀਆਂ ਔਰਤਾਂ ਮਨ 'ਚੋਂ ਡਰ ਨਹੀਂ ਨਿਕਲਦਾ, ਉਹ ਪ੍ਰੋਪਰ ਵੇ ਨਾਲ ਜੀ ਨਹੀਂ ਸਕਦੀ।
1: ਇਹ ਚੀਜ਼ ਆਉਂਦੀ ਹੈ ਸਾਹਮਣੇ ਕਹਾਣੀ 'ਚ ਅੱਖ 'ਚ ਉੱਭਰ। ਜਦੋਂ ਕਿਸੇ ਕਹਾਣੀ ਸੰਗ੍ਰਹਿ ਜਾਂ ਕਿਸੇ ਕਿਤਾਬ ਨੂੰ ਕੋਈ ਵੱਡਾ ਇਨਾਮ ਮਿਲਦਾ ਹੈ ਤਾਂ ਉਸ ਬਾਰੇ ਦੁਬਾਰਾ ਚਰਚਾ ਸ਼ੁਰੂ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਉਹਦੇ ਬਾਰੇ ਹੁੰਦੀਆਂ ਹਨ, ਕਿਤਾਬ ਦੁਬਾਰਾ ਤੋਂ ਪੜ੍ਹੀ ਜਾਂਦੀ ਹੈ, ਉਹਦੇ ਵਿਸ਼ਲੇਸ਼ਣ ਹੁੰਦੇ ਹੈ, ਆਲੋਚਨਾਤਮਕ ਅਧਿਐਨ ਹੁੰਦੇ ਹੈ। ਇਸੇ ਤਰ੍ਹਾਂ ਸੇਫਟੀ ਕਿੱਟ ਕਹਾਣੀ ਸੰਗ੍ਰਹਿ 'ਚ ਇੱਕ ਹੋਰ ਕਹਾਣੀ ਹੈ ਬੰਦੇ ਬਿਨਾਂ, ਇਸ ਵਿੱਚ ਪਿੱਤਰ ਸਤਾਤਮਕ ਮੁੱਦਾ ਤਾਂ ਛੋਇਆ ਹੀ ਗਿਆ ਹੈ, ਵੰਡ ਦਾ ਵੀ ਜ਼ਿਕਰ ਆਉਂਦਾ ਹੈ। ਇਹ ਵੰਡ ਵਾਲਾ ਕੰਡਾ ਤੁਹਾਡੇ ਮਨ 'ਚ ਕਿਵੇਂ ਪਿਆ ਹੈ? ਤੁਹਾਡੀ ਵੈਸੇ ਇੱਕ ਹੋਰ ਕਹਾਣੀ ਦਾ ਨਾਂ ਵੀ ਕੰਡੇ ਹੈ।
0: ਮੈਨੂੰ 2007 'ਚ ਪਹਿਲੀ ਵਾਰੀ ਲਿੰਦੇ ਪੰਜਾਬ 'ਚ ਗਿਆ ਸੀ ਅਤੇ ਮੇਰੇ ਨਾਨਕਾ ਦਾ ਪਿੰਡ ਆ ਚੱਕ ਚਲੰਜਾ ਜਿਹਾ, ਜੜ੍ਹਾਂ ਵਾਲੀਆਂ ਤੋਂ 7-8 ਕਿਲੋਮੀਟਰ ਦੂਰ ਸੀ ਅਤੇ ਮੈਂ ਉਸ ਘਰ 'ਚ ਜਾ ਕੇ ਵੀ ਮੇਰੀ ਮਾਂ ਜੀਦੀ ਸੀ ਨੂੰ ਮੈਂ ਬੀਬੀ ਕਹਿੰਦਾ ਸੀ, ਮੈਂ ਬੀਬੀ ਮੈਂ ਉਹ ਤੁਹਾਡੇ ਘਰ 'ਚ ਖੜ੍ਹਾਂ। ਮੇਰੀ ਬੀਬੀ ਕਹਿੰਦੀ ਵੀ ਇੱਥੇ ਸੱਜੇ ਹੱਥ ਛੱਪੜ ਹੁੰਦਾ ਸੀ ਜਿਹੜਾ ਮੁੰਡਾ ਟੈਕਸੀ ਲੈ ਕੇ ਉਹਨੂੰ, ਮੈਂ ਕਹਿੰਦੇ ਛੱਪੜ ਕਹਿੰਦਾ ਸੀ ਮਾਜਰ ਬਣ ਕੇ। ਫਿਰ ਮੇਰੀ ਬੀਬੀ ਕਹਿੰਦੀ ਵੀ ਪਿੱਛੇ ਖੇਤ ਆਉਂਦੇ ਉਹ ਖੇਤ ਸੀਗੇ। ਫਿਰ ਮੈਨੂੰ ਇੱਕਦਮ ਲੱਗਾ ਵੀ ਜਿਹੜੀ ਇਹ ਮਿੱਟੀ ਆ, ਇਹ ਮਿੱਟੀ 'ਚ ਮਿੱਟੀ ਦੀ ਤਸੀਰ ਮੇਰੇ ਬਲੱਡ ਵਿੱਚ ਆ, ਮੈਂ ਆਪਣੀ ਮਾਂ ਦਾ ਖੂਨ ਆ, ਮੇਰੀ ਮਾਂ ਉਸ ਪਿੰਡ ਜੰਮੀ, ਉਸ ਪਿੰਡ ਜਵਾਨ ਹੋਈ, ਉਸ ਪਿੰਡ 'ਚ ਉਹਦਾ ਵਿਆਹ ਹੋਇਆ ਸੀ, ਵਿਆਹ ਕੇ ਪਿੰਡ ਗਈ। ਅਤੇ ਮੈਨੂੰ ਲੱਗਦਾ ਸੀ ਜਿੱਦਾਂ ਉਹਦੀ ਕਰਜ਼ੇ ਸੀ ਜਾਂ ਕੁਛ, ਉਹ ਕਰਜ਼ ਰੱਖੀ ਜਾਂ ਮੈਨੂੰ ਇੱਕ ਨੇਚਰ ਨੇ ਹਲੂਰਾ ਮਾਰਿਆ, ਹਲੂਰਾ ਮਾਰਿਆ। ਅਤੇ ਫਿਰ ਮੈਂ ਵੰਡ ਬਾਰੇ ਬੜੀ ਸਟੱਡੀ ਕੀਤੀ। ਹੁਣ ਵੀ ਦੇਖੋ ਮੈਨੂੰ 47 ਵੰਡ ਬਾਰੇ ਕਿਸ ਰਾਮ ਜੀ ਕੋਈ ਵੀ ਕਿਤਾਬ ਮਿਲ ਜਾਏ ਮੈਂ ਪੜ੍ਹਦਾ,
1: ਸੰਪਾਦਿਤ ਵੀ ਕਈ ਕਿਤਾਬਾਂ,
0: ਮੈਂ 5 ਕਿਤਾਬਾਂ ਸੰਪਾਦਿਤ ਕੀਤੀਆਂ
1: ਇਸੇ ਵਿਸ਼ੇ ਨੂੰ ਲੈ ਕੇ।
0: ਹਾਂ, ਇਸੇ ਵਿਸ਼ੇ ਲੈ ਕੇ।
1: ਅੱਛਾ, ਇੱਕ ਗੱਲ ਜਿਵੇਂ ਹਰ ਕਹਾਣੀ ਬਾਰੇ ਆਪਾਂ ਇੱਥੇ ਡਿਸਕਸ ਨਹੀਂ ਕਰ ਸਕਾਂਗੇ ਕਿਉਂਕਿ ਟਾਈਮ ਦੀ ਘਾਟ ਹੈ, ਇੱਕ ਗੱਲ ਦੱਸੋ ਬਈ ਸੇਫਟੀ ਕਿੱਟ 'ਚ ਵਧੇਰੇ ਕਹਾਣੀਆਂ ਵਿਦੇਸ਼ ਗਏ ਮੁੰਡੇ ਕੁੜੀਆਂ ਨਾਲ ਸੰਬੰਧਿਤ ਹਨ, ਤੁਸੀਂ ਕਿਹੜੇ ਕਿਹੜੇ ਦੇਸ਼ ਘੁੰਮੇ ਹੋ? ਮੇਰਾ ਭਾਵ ਫਸਟ ਹੈਂਡ ਇਨਫੋਰਮੇਸ਼ਨ ਅਤੇ ਨਿੱਜੀ ਤਜਰਬੇ ਨੂੰ ਲੈ ਕੇ ਹੈ।
0: ਦੇਖੋ ਮੈਂ 7 ਜਾਂ 8 ਵਜੇ ਇੰਗਲੈਂਡ ਗਿਆ ਜੀ, 2 ਵਾਰੀ ਕੈਨੇਡਾ, 2 ਵਜੇ

0: ਆਸਟ੍ਰੇਲੀਆ, ਇੱਕ ਵਾਰੀ ਅਮੈਰੀਕਾ ਅਤੇ 4 ਵਾਰੀ ਪਾਕਿਸਤਾਨ ਗਿਆ। ਜਦੋਂ ਮੈਂ ਯੂਰਪ ਜਾਂਦਾ, ਅਮੈਰੀਕਨ ਕੋਂਟੀਨੈਂਟ ਜਾਂਦਾ ਜਾਂ ਆਸਟ੍ਰੇਲੀਆ ਜਾਂਦਾ, ਅਤੇ ਜਦੋਂ ਮੇਰਾ ਵੱਡਾ ਬੇਟਾ ਸ਼ੈਬ ਉੱਥੇ ਮੈਲਬੋਰਨ ਦਾ ਉੱਥੇ ਸਿਟੀ ਨਾ, ਜਦੋਂ ਮੈਂ ਉੱਥੇ ਜਾਂਦਾ ਤਾਂ ਮੈਨੂੰ ਫਸਟ ਹੈਂਡ ਐਕਸਪੀਰੀਅੰਸ ਤਾਂ ਹੁੰਦਾ ਹੀ ਆ। ਜਦੋਂ ਮੈਂ ਮੁੰਡੇ ਕੋਲ 6 ਮਹੀਨੇ ਰਹਿ ਗਿਆ, ਜਾਂ ਮੈਂ ਕਹਿੰਦਾ ਵੀ ਇੰਗਲੈਂਡ 'ਚ ਇੱਕ ਆਇਰਲੈਂਡ ਤੋਂ ਬਿਨਾਂ ਮੈਂ ਤੀਨ ਸਾਰਾ ਮੁਲਕ ਸੁਣੀ ਸਕੋਟਲੈਂਡ ਸਭ ਦੇਖਿਆ, ਸਾਊਥ ਐਂਡ ਅੰਮ੍ਰਿਤਸਰ ਤੋਂ ਲੈ ਕੇ ਸਾਊਥ ਐਂਡ ਪਤਾ ਨਹੀਂ ਕੀ ਦੇਖਿਆ। ਜਦੋਂ ਮੈਂ ਦੇਖਿਆ, ਜਿੱਦਾਂ ਮੇਰੀ ਕਹਾਣੀ ਲਿਖੀ ਸੇਫਟੀ ਕਿੱਟ, ਉਸ ਘਰ ਦੀ ਸਾਰੀ ਡਿਸਕ੍ਰਿਪਸ਼ਨ ਹਰਜੀਤ ਅਟਵਾਲ ਦੇ ਘਰ ਦੀ ਆ, ਕਿਉਂ ਮੈਂ ਘਰ 'ਚ ਉਹਦਾ ਪਹਿਲਾ ਘਰ ਸੀ ਉਹ ਵੀ ਦੇਖਿਆ, ਦੂਜਾ ਦੇਖਿਆ, ਜਾਂ ਮੈਂ ਹੋਰ ਦੋਸਤਾਂ ਦੇ ਘਰ ਵੀ ਦੇਖਿਆ, ਸਾਊਥ ਔਰ ਬਰੋਡਵੇ ਘੁੰਮਿਆ। ਮੇਰੇ ਜੇ ਮੈਂ ਕੋਈ ਕਹਾਣੀ ਬਾਈ ਦੀ ਵਿਗਾਹ ਵੀ ਲਿਖੀ ਹੋਵੇ, ਮੈਨੂੰ ਲੋਕੇਸ਼ਨ ਮੇਰੇ ਸਬਕੋਨਸ਼ੀਅਸ ਮਾਈਂਡ ਵਿੱਚ ਪਈ ਆ, ਮੈਨੂੰ ਕੋਈ ਅੜਚਨ ਨਹੀਂ। ਆਪਾਂ ਹਿੱਥੋਂ ਏਅਰਪੋਰਟ ਦਾ ਦਿਖਾਉਣਾ ਹੋਵੇ, ਜਾਂ ਮੈਂ ਟੋਰਾਂਟੋ ਦੇ ਏਅਰਪੋਰਟ ਦਿਖਾਉਣਾ ਹੋਵੇ, ਜਾਂ ਆਸਟ੍ਰੇਲੀਆ ਦਾ ਐਡੀਲੇਡ ਦੇਖਿਆ, ਮੈਲਬੋਰਨ ਦੇਖਿਆ, ਬ੍ਰਿਸਬਨ ਦੇਖਿਆ, ਦੇਖੋ ਮੇਰੇ ਦਿਮਾਗ 'ਚ ਬੈਠੀਆਂ, ਮੇਰੇ ਦਿਮਾਗ 'ਚ ਬ੍ਰਿਸਬਨ ਬੈਠਾ ਉਹਦਾ ਅਲੋਕੇਸ਼ਨ, ਮੇਰੇ ਦਿਮਾਗ 'ਚ ਮੈਲਬੋਰਨ ਬੈਠਾ, ਮੇਰੇ ਦਿਮਾਗ 'ਚ ਐਡੀਲੇਡ ਦਾ ਸੀ ਸਾਈਡ ਬੈਠੀ। ਉਹ ਦੇਖੋ ਮੇਰੇ ਤਾਂ ਕੋਈ ਔਖਾ ਨਹੀਂ, ਜਿਹੜਾ ਬੰਦਾ ਬਿਨਾਂ ਜਾਂ ਲਿਖੂਗਾ ਉਹਦੀ ਸਮੱਸਿਆ ਆਉਂਦੀ।
1: ਅੱਛਾ, ਇਹਦਾ ਮਤਲਬ ਤੁਹਾਡਾ ਨਿੱਜੀ ਤਜਰਬਾ ਇਸ ਮਾਮਲੇ 'ਚ ਹੈ। ਪਰ ਇੱਕ ਗੱਲ ਦੱਸੋ, ਤੁਹਾਡੀਆਂ ਕਹਾਣੀਆਂ ਦੀ ਭਾਸ਼ਾ ਬੜੀ ਕਾਵਕ ਹੁੰਦੀ ਹੈ, ਕਈ ਕਹਾਣੀਆਂ 'ਚ ਤਾਂ ਕਵਿਤਾ ਵਾਂਗ ਹੀ ਕਹਾਣੀ ਤੁਰਦੀ ਹੈ। ਕਿ ਤੁਸੀਂ ਕਵਿਤਾਵਾਂ ਵੀ ਲਿਖੀਆਂ ਹਨ? ਕਹਾਣੀਆਂ ਜਿਵੇਂ ਮੈਂ ਗੱਲ ਕਰਾਂ ਬਈ, ਕੜਿੱਕੀ ਹੈ, ਸਕੈਚ ਹੈ, ਦੂਰੀਆਂ, ਚੀਕਾਂ, ਇਹ ਕਹਾਣੀਆਂ ਦੀ ਭਾਸ਼ਾ ਜਿਹੜੀ ਹੈ ਉਹ ਥੋੜ੍ਹੀ ਜਿਹੀ ਮਤਲਬ ਬੜੀ ਰਿਦਮ 'ਚ ਹੈਗੀ ਹੈ। ਅਤੇ ਕਵਿਤਾ ਦੇ ਬਾਰੇ ਸੁਣਿਆ ਤਾਂ ਨਹੀਂ ਬਈ ਕੋਈ ਕਿਤਾਬ ਤੁਸੀਂ ਲਿਖੀ ਹੈ? ਕਵਿਤਾ
0: ਨਹੀਂ, ਨਹੀਂ ਕਵਿਤਾ, ਦੇਖੋ ਕਵਿਤਾ ਦੇ ਮੇਲੇ ਹੀ ਸਭ ਤੋਂ ਵੱਡਾ ਸ਼ਹਿਰ ਸ਼ਿਵ ਕੁੰਡ ਬਟਾਲਵੀ ਆ, ਅਤੇ ਗਜ਼ਲ ਗਾਉਣ 'ਚ ਸਭ ਤੋਂ ਵੱਡਾ ਜਗਜੀਤ ਸਿੰਘ ਆ। ਦੇਖੋ ਜੀ, ਮੈਂ ਪਿੰਡ 'ਚੋਂ ਸ਼ਹਿਰ 'ਚ ਹਾਂ, ਦੁਆਬੇ ਖਿੱਤੇ ਨਾਲ ਬਿਲੋਂਗ ਕਰਦਾ, ਮੇਰੇ ਘਰ ਦਾ ਮਾਹੌਲ ਬਹੁਤ ਵਧੀਆ ਜੀ। ਮੇਰੀ ਵੱਡੀ, ਮੇਰੀ ਮਿਸਿਜ ਅਤੇ ਮੇਰੀ ਵੱਡੀ ਨੂੰਹ ਉਹ ਮਾਲਵੇ 'ਚੋਂ ਆ, ਮੇਰੀ ਛੋਟੀ ਨੂੰਹ ਰੁਪਿੰਦਰ ਕੌਰ ਉਹ ਮਾਝੇ ਦੇ ਧੌਰ ਮਾਝੇ 'ਚੋਂ ਆ, ਖਡੂਰ ਸਾਹਿਬ ਲਾਗੇ। ਮੇਰੇ ਘਰ 'ਚ ਤਿੰਨੇ ਖਿੱਤੇ ਦੀ ਲੈਂਗੁਏਜ ਬੋਲਦੇ ਪੈਂਦੇ ਆ, ਖੜਨਾ ਅੜਨਾ ਜਵਾਕ ਉਹ ਫਲਾਣਾ ਫਲਾਣਾ ਫਲਾਣਾ ਬੋਲਦੇ ਆ।
1: ਅੱਛਾ,
0: ਉਹ ਮੈਨੂੰ ਕੀ ਕਿਹਾ, ਦੇਖੋ ਥੋੜ੍ਹੀਆਂ ਮਤਲਬ ਮਿਸਿਜ ਅਜੇ 30% ਬੋਲਦੇ ਆ, ਮੇਰੀ ਨੌਹਾਂ 70% ਉਹ ਸ਼ਬਦ ਮਤਲਬ ਜਵਾਕ ਬੱਟਲ ਸਾਡੇ ਕੜਾਹੀ ਆ ਕਹਿੰਦੇ ਬੱਟਲ, ਜਾਂ ਹੋਰ ਮੇਰੀ ਛੋਟੀ ਨੂੰ ਕਹਿੰਦੀ ਖੜਨਾ, ਜਾਂ ਕਹਿੰਦੇ ਫੋਨ ਮਾਰੀ। ਇੱਕ ਤਾਂ ਉਹ ਸੀ, ਇੱਕ ਮੈਂ ਪਿੰਡ 'ਚ ਜਾਮ ਪੜਿਆ ਵਾਂ, ਮੈਂ ਸ਼ਹਿਰ 'ਚ ਨਹੀਂ ਨਾ, ਪਰ ਮੈਂ ਵਾਸਤਾ ਪਿੰਡ 'ਚ ਹੀ ਹਾਂ, ਮੇਰੀ ਸਬਕੋਨਸ਼ੀਅਸ ਮਾਇੰਡ 'ਚ ਉਹ ਮੇਰਾ ਪਿੰਡ ਬੈਠਾ। ਉਹ ਜੀ ਲੈਂਗੁਏਜ ਆ, ਲੈਂਗੁਏਜ ਦੇਖੋ, ਮੈਂ 12 ਸਾਲ ਚੰਡੀਗੜ੍ਹ ਜੋਬ ਕੀਤੀ, ਮਾਡਰਨ ਸਿਟੀ ਆ, ਮੈਨੂੰ ਥੋੜ੍ਹਾ ਉਸ ਕਲਚਰ ਦਾ ਵੀ ਪਤਾ, ਉਹ ਲੈਂਗੁਏਜ ਦਾ ਪਤਾ, ਰਹਿਣ ਸਹਿਣ ਲੋਕਾਂ ਦਾ ਤੁਰੇ ਫਿਰਦੇ ਪਤਾ। ਮੈਂ ਜਲੰਧਰ ਸ਼ਹਿਰ 'ਚ ਹਾਂ, ਜਲੰਧਰ ਸ਼ਹਿਰ ਦੁਆਬੇ ਦਾ ਵੱਡਾ ਸ਼ਹਿਰ ਆ, ਉੱਥੇ ਸਭ ਕੁਝ ਦੇਖਿਆ, ਪਿੰਡ 'ਚੋਂ ਆਇਆ, ਜਿਹੜਾ ਪਿੰਡ 'ਚੋਂ ਹੁਣ ਮਤਲਬ ਸ਼ਹਿਰ ਅੱਗੇ ਹੋ ਗਿਆ, ਉਹ ਜਿਹੜੀ ਕੁਦਰਤੀ ਉਹ ਸਭ ਕੁਝ ਇਕੱਠਾ ਹੋ ਗਿਆ।
1: ਹਾਂ, ਉਹ ਜਕਾਵਤਾ ਹੁੰਦੀ।
0: ਜੇ ਮੈਂ ਸ਼ਹਿਰ 'ਚ ਜੰਮਿਆ ਹੁੰਦਾ, ਮੈਨੂੰ ਪਿੰਡ ਬਾਰੇ ਨਹੀਂ ਪਤਾ। ਮੈਨੂੰ ਮੇਰੀ ਜਿਹੜੇ 35 ਸਾਲ ਪਹਿਲੇ ਬੀਤੇ ਪਿੰਡ 'ਚ, ਉਹ ਸਾਰਾ ਉਹ ਸਭ ਕੁਝ ਪਿੰਡ 'ਚ ਉਹ ਬੈਠਾ ਤਾਂ ਹੋਈ ਆ, ਉਹ 'ਚੋਂ ਕਹਾਣੀ ਨਿਕਲੀ ਆ। ਠੀਕ ਆ, ਮੈਂ ਉਹ ਕਹਾਣੀ ਆਈ, ਕਹਾਣੀ ਦਾ ਪਲਾਟ ਆ, ਉਹ ਗੱਲ ਇੱਕ ਵੱਖਰੀ ਆ। ਜਿਹੜੀ ਹੁਣ ਮੈਂ ਡਿਵੈਲਪ ਕਰਨੀ ਆ, ਉਹ ਲੈਂਗੁਏਜ ਮੇਰੇ ਅੰਦਰ ਬੈਠੀ ਆ।
1: ਅੱਛਾ, ਤੁਸੀਂ ਇੱਕ ਨਾਵਲ ਲਿਖਿਆ ਹੈ ਜ਼ਿੰਦਗੀ,
0: ਹਾਂਜੀ,
1: ਇਸ ਬਾਰੇ ਦੱਸੋ, ਅਤੇ ਕੋਈ ਹੋਰ ਨਾਵਲ ਵੀ ਲਿਖ ਰਹੇ ਹੋ?
0: ਜ਼ਿੰਦਗੀ ਨਾਵਲ ਤੋਂ ਪਹਿਲਾਂ ਕਿਸਾ ਰਾਮ ਜੀ, ਮੈਂ ਮੇਰੀ ਕੋਸ਼ਿਸ਼ ਸੀ ਪਦਮਨੀ ਬਾਰੇ ਨਾਵਲ ਲਿਖਾਂ। ਪਦਮਨੀ ਬਾਰੇ ਮੈਂ ਕਿਤਾਬਾਂ ਬੜੀਆਂ ਇਕੱਠੀਆਂ ਕੀਤੀਆਂ, ਅਤੇ ਇੱਕ ਪਹਿਲੀ ਕਿਤਾਬ ਸੀ ਪੈਂਗੂਨ ਇੰਡੀਅਨ ਛਾਪੀ ਇੰਗਲਿਸ਼, ਉਹ ਵੀ ਮੰਗਾਈ ਸੀ। ਅਤੇ ਮੈਂ ਇੱਕ ਟੋਡ ਹੋਇਆ ਰਾਜਸਥਾਨ ਦਾ, ਉਹਨੇ ਰਾਜਸਥਾਨ ਦੇ ਵਿੱਚ 2 ਵੋਲੀਅਮ 'ਚ ਹਿਸਟਰੀ ਲਿਖੀ ਰਾਜਸਥਾਨ 'ਚ, ਮੈਂ ਉਹ ਵੀ ਮੰਗਾਈ। ਫਿਰ ਮੈਂ ਸਾਰਾ ਫਰੇਮ ਵਰਕ ਬਣਾ ਲਿਆ ਵੀ ਪਦਮੀ ਦਾ ਨਾਂ ਅਕਸਰ ਕਿਹਾ ਜਾਂਦਾ ਵੀ ਲੰਕਾ ਤੋਂ ਸੀ, ਅਤੇ ਤੋਤਾ ਉਹਦੀ ਜ਼ਿੰਦਗੀ 'ਚ ਉਹਦਾ ਬੜੀ ਇੰਪੋਰਟੈਂਟ ਸੀ। ਮੈਂ ਤੋਤੇ ਦੇ ਮੂੰਹੋਂ ਕਹਾਣੀ ਕਰਾਉਣਾ ਚਾਹੁੰਦਾ, ਪਰ ਮੇਰੇ ਤੋਂ ਗੱਲ ਨਹੀਂ ਬਣੀ। ਮੇਰਾ ਹਰਜੀਤ ਅਟਵਾਲ ਸੀ ਉਹ ਦੋਸਤ, ਯਾਰ ਤੂੰ ਨਾਵਲ ਲਿਖ। ਫਿਰ ਹਰਜੀਤ ਕਹਿੰਦਾ, ਮੈਂ ਕਿਹਾ ਯਾਰ ਮੈਨੂੰ ਕੋਈ ਥੋੜ੍ਹਾ ਗਾਈਡ ਕਰ। ਉਹਨੂੰ ਕਹਿੰਦਾ ਮੈਨੂੰ ਕੋਈ ਕਹਾਣੀ ਸੁਣਾ, ਉਹਨੂੰ ਮੈਂ ਕਹਾਣੀ ਦੱਸੀ, ਅਤੇ ਉਹ ਫਿਰ ਉਹ 'ਚੋਂ ਜ਼ਿੰਦਗੀ ਨਾਵਲ ਬਣ ਗਿਆ। ਜ਼ਿੰਦਗੀ ਨਾਵਲ 'ਚ ਮਤਲਬ ਮੈਂ ਕਹਿੰਦਾ 50% ਮੈਂ ਹਾਂ, ਕਈ ਕਹਿੰਦਾ ਮੈਂ 0 ਵਾਂ, ਇਹ ਤਾਂ ਪਤਾ ਨਹੀਂ ਕੀ ਹੁੰਦਾ।
1: ਜਦੋਂ ਆਪਾਂ ਅਕਸਰ ਗੱਲ ਕਰਦੇ ਹਾਂ ਕਿਤਾਬਾਂ ਬਾਰੇ, ਨਵੀਆਂ ਪੜ੍ਹੀਆਂ ਕਿਤਾਬਾਂ ਬਾਰੇ, ਤੁਸੀਂ ਕੁਝ ਭਾਰਤੀ ਭਾਸ਼ਾਵਾਂ ਦੀਆਂ ਅਤੇ ਵਧੇਰੇ ਵਿਦੇਸ਼ੀ ਸਾਹਿਤ ਬਾਰੇ ਗੱਲਾਂ ਕਰਦੇ ਹੋ, ਤੁਸੀਂ ਕਿਸ ਤਰ੍ਹਾਂ ਦਾ ਸਾਹਿਤ ਜ਼ਿਆਦਾ ਪੜ੍ਹਦੇ ਹੋ?
0: ਦੇਖੋ, ਮੈਂ ਤਾਂ काफ़ी जगह मिलते पढ़ते हैं। मैं तो हत्या पढ़ देखो, मैं सदीक काकड़ भी पढ़ना, मैं चलो एम इंग्लिश की विलियम शेक्सपीयर तो लैके थॉमस हार्डी पी बी शैले जॉन कीट्स ये सारे पढ़े। हूँ मैनू सदीक काकड़ पढ़ता, मैं विलियम डैलरेंपल मैं चंगा लगता। एक पवन वर्मा किताबा बहुत ही मिडल क्लास बहुत ही किताबा। फिर मैं जोर अनंत मूर्ति पढ़ना, मैं संस्कार पढ़िया, भारती पढ़िया, हूँ मैं अवस्था पढ़ना। मैं नहीं नावल पढ़ता, नावल पढ़ मैं सोशियोलॉजी फिलोसफी और तो मध्य संबंधा कहानियां बंगला इंग्लिश मराठी हिंदी इन भाषावान जी किताबा हिंदी तो बिना जी अनुवाद हुई मैं पता लगे कोई आज नावल या कहानी की किताब चंगी हो वो मैं पढ़ा। कविता मैं बहुत घट पढ़ा।
1: तुसी औरत मर्द संबंधा बारे गल कीती है, तुहाड़ियां वधेरे कहानियां औरत पात्रां द्वारे घूमदियां ने, इस पिछे तुहाड़े मन च कोई विमर्श काम कर रहा हुंदा है?
0: नहीं, ये भी एक मेरा ठप्पा लाया पर मैं इन्नी औरत मर्द संबंधा दी कहानियां बहुत 15 होण गया।
1: जिक्र तुसी आप ही हुण कीता
0: ते मैं गल वैसे पंद्रह हद भी होनी इतों बाद क्योंकि जड़िया ज्यादा मेरिया कहानियां पापुलर हुई उस उदा की औरत नहीं आई जिदा आम आप औरत ह्यूमन औरत मत सुन जिदा कतल कहानियां सॉरी आ जखम जेता दर्द वा वो तो कुछ कहानियां वा जे कहानी किड़की आ सकती
1: है।
0: दो चार और बसों तू सौ जामी है किसा राम जी कुदरत ने औरत ते मर्द बनाया जदों तो बंदा डिवेलप होया करोड़ां कहानियां इन संबंधा बारे लिखिया गई करोड़ां लिखी जानियां उन्होंने तुम मैनू भी शामिल कर लो।
1: हाँ ठीक है जी। अच्छा एक बहुत महत्वपूर्ण गल कि पिछले 28 सालों तो तुसी शब्द मैगजीन तिमाही रसाले का संपादन कर रहे हो, इस दा तुहाडे पढ़न अते लिखण ते की प्रभाव पिया है?
0: लिखण ते तां मेरा ख्याल नहीं कि कोई प्रभाव पिया होवे, ते पढ़दा हुंदा भी चलो पढ़दा इस हुंदा भी जदों मैं दूजी भाषावां जिहां चंगीआं रचनां पढ़दा फिर मेरा मन हुंदा भी मेरा जां हरजीत रवाल दा भी इहनूं आपां पंजाबी च अनुवाद करके छापी। जिदा एक गौरीनाथ मैगजीन कहिंदा ब्याह, उन्हें बहुत साल हर इशू च एक नावल छापदा उस मैं समुंदर भी नावल लैके छापे होर नावल भी छापिया। इदा ही जो नया गया उसका रविंदर कालिया एडिटर से उन्हें भी 15-20 नावल छापे वो नावल मैं सारे पढ़े उस मैं 3-4 नावल हिंदी च अनुवाद हिंदी चो पंजाबी अनुवाद करके पी। इदा ही जो दूजी भाषावान जो पढ़ते हैं जो मेरा देखो मेरी काफ़ी कहानियां हिंदी ज़्यादा अनुवाद हुई दूजी भाषावान भी हुई क्योंकि मैंने एक गल सीखी है बी कली पंजाबी कहानी पढ़ के जिंदरा तेरा नहीं सारना
1: नहीं सारना ठीक है
0: तेन तो बहुत कुछ और पढ़ना पा।
1: गल्लां तां कई ने, आखिर च एक सवाल कि तुहाड़ियां कहानियां च विषय भी गंभीर हुंदे ने ते उन्हां नूं डील भी गंभीरता नाल कीता हुंदा है, कि असल जिंदगी च सारा कुछ इन्ना गंभीर हुंदा है?
0: इहदे इक छोटी घटना मतलब शेयर कर रहा 75 दे लास्ट ਮੈਨੂੰ ਡਿਸ਼ੂ ਡਿਸ਼ੂ ਕਰਦੀਆਂ ਫਿਲਮਾਂ ਧਰਮਿੰਦਰ ਮਾਲਕਾ ਬਹੁਤ ਚੰਗੀ ਲੱਗੀ। 75 ਦੇ ਲਾਸਟ ਵਿੱਚ ਮੈਨੂੰ ਮੇਰੇ ਦੋ ਮੇਰੇ ਪੜ੍ਹਦੇ ਮੁੰਡੇ ਨੇ ਅਮਰਜੀਤ ਨੇ ਇੱਕ ਫਿਲਮ ਦਿਖਾਈ ਦੇਵਦਾਸ ਦਲੀਪ ਕੁਮਾਰ ਦੀ, ਉਹਦਾ ਗੀਤ ਸੀ ਬਹੁਤ ਦਿਲ ਕਹਾਂ ਸੇ ਲਾਉਂ ਜਿਸੇ ਤੂੰ ਕਬੂਲ ਕਰ ਲਿਆ। ਉਸ ਗੀਤ ਨੇ ਮੇਰੀ ਜ਼ਿੰਦਗੀ ਬਦਲਤੀ। ਉਦੋਂ ਬਾਅਦ ਮੈਨੂੰ ਕਦੀ ਵੀ ਡਿਸ਼ੂ ਡਿਸ਼ੂ ਕਰਦੀਆਂ ਜਾਂ ਕੌਮੇਡੀ ਵਾਲੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ। ਉਹਨੇ ਮੈਨੂੰ ਅੰਦਰ ਹਲੂਣਿਆ, ਅੰਦਰ ਮੈਨੂੰ ਬੜਾ ਸੀਰੀਅਸ ਕਰਦਾ। ਮੇਰੀ ਇੱਕ ਹੱਥ ਬਣੀ ਮੈਂ ਕਿਸੇ ਨੂੰ ਸਿੱਧੀ ਮਜ਼ਾਕ ਨਹੀਂ ਕਰਦਾ, ਨਾ ਕਿਸੇ ਦਾ ਮਜ਼ਾਕ ਮੈਂ ਸਹਿੰਦਾ ਹਾਂ। ਮੈਨੂੰ ਹਮੇਸ਼ਾ ਉਹ ਬੰਦੇ ਚੰਗੇ ਲੱਗਦੇ ਵੀ ਜਿਹੜੇ ਸੀਰੀਅਸ ਹੋ। ਜਿੰਨੀਆਂ ਵੀ ਨਾਵਲ ਕਹਾਣੀਆਂ ਦੀ ਫੋਰਮ ਟ੍ਰੈਜਿਕ ਹੋਵੇ ਉਹ ਚੰਗੀ ਲੱਗਦੀ ਹੈ। ਇੱਕ ਵਾਰੀ ਰਜਿੰਦਰ ਯਾਦਵ ਹੋਣਾ ਨੇ ਵੀ ਆਪਣੀ ਸੰਪਾਦਕੀ ਸ਼ਾਂਤ ਲਿਖਿਆ ਸੀ ਵੀ ਲਿਟਰੇਚਰ ਹਮੇਸ਼ਾ ਹੀ ਉਹੀ ਪਾਪੂਲਰ ਹੋਇਆ ਜਿਹਦਾ ਅੰਤ ਟ੍ਰੈਜਿਕ ਸੀ, ਦੁਖਾਂਤ ਸੀਗਾ। ਬੰਦੇ 'ਚ ਬੰਦੇ ਦੇ ਅੰਦਰ ਬਹੁਤ ਦੁਖਾਂਤ ਆ, ਬੰਦਾ ਸ਼ੋਅ ਨਹੀਂ ਕਰਦਾ ਬਹੁਤੇ ਦੁਖਾਂ, ਕੁਛ ਦੁਖਾਂਤ ਤੋਂ ਕਿਸੇ ਦੋਸਤਾਂ ਨਾਲ ਸ਼ੇਅਰ ਕਰਦਾ, ਬਾਕੀ ਉਹਦੇ ਨਾਲ ਹੀ ਆਉਂਦੇ ਆ, ਉਹਦੇ